ਕੇ ਕੁਰਬਾਨਾਂ ਤੇ ਅਣਬਣ ਸਿੱਖਿਆ ਪਾ ਰਹੀਆਂ ਪਈ ਹੁਣ ਕਹਿਣਾ ਤਾਂ ਪੰਜੇ ਭਾਰਤ ਦੀ ਸੰਸਕ੍ਰਿਤੀ ਹੈ ਕਿ ਪਹਿਲਾਂ ਬੋਲਿਆ ਬਾਈ ਕਿ ਉੱਥੋਂ ਨਾ ਦਿਨੀ ਨਿਵਾਸ ਦੋ ਪਰ ਪੱਪਾ ਪੰਜੇ ਭਾਰਤ ਦੀ ਸੰਸਕ੍ਰਿਤੀ ਜਾਂ ਜੋ ਕੁਛ ਹੋ ਪਈ ਇਹ ਤਾਂ ਲੋਕਾਂ ਮੁਦਰਾ ਜਿਹੜੀ ਬਾਈ ਲਿਖੀ ਹੋਈ ਹੈ ਕੈਸੀ ਜੀ ਰਾਣੀ ਹੈ ਇਹ ਪੰਜ ਭਾਰਤ ਜੀ ਮਾਇਆ ਨਾ ਕਰੀ ਨੇ ਹਿੱਕੜੀ ਪ੍ਰੇਰਣਾ ਹੈ ਪਰ ਅੱਜ

ਜਿੱਥੋਂ ਬਣਿਆ ਜੀ ਇੱਕ ਗੁਰੂ ਗੋਬਿੰਦ ਸਾਹਿਬ ਜੀ ਭਗਤ ਰਹਿੰਦੇ ਆ। ਅੱਜ ਜੀ ਸਾਹਿਬੋਂ ਗਰਮ ਸਾਹਿਬ ਚੰਨੇ ਲਾਇਓ ਹੋਮ ਸਟੇ ਲਾਇਏ ਤੇ ਚੰਨੇ ਪੰਜਾ ਚੁਕੋ ਬੁੰਗਾਈ ਇੰਨੇ ਵੇਰਾ ਕਰੇ ਪ੍ਰਵਾਸੀ ਦੇ ਸਗਵਲ ਕਰੇ ਗਏ ਤੇ ਪੰਜੋ ਕੱਛੀ ਜਲਾਏ ਈ ਜਲਾਏ ਤੇ ਹੁਣੇ ਪੰਜੇ ਹੱਥਾਂ ਬਣੇ ਵਸਤੂ ਹੀ ਇੰਜੋ ਵੀ ਚੰਗ ਕਰੇ ਤੇ ਹੁਣ ਸਿਵਾਏ ਗਾਮੇ ਨੇ ਬਾਈਓ ਬੇਗਿੰ ਤੇ ਇੰਨੇ ਸਖੇ ਮੰਨੇ ਜਲਾਏ ਤੇ ਜਿੰਨੇ ਪਾਪੜ ਮਸਾਲਾ ਅਗਰਬੱਤੀ ਚੜਾ ਪੈਸਾ ਕਮਾਈ ਤੋ ਕੱਛ ਮੈਂ ਚੁੱਕੋ ਹਾਂਜੀ ਬਾਈ ਹੋਈ।

ਆਪਸਾਂ ਦੇ ਰਹੇ ਹੈ ਪਰ ਤਿਲਕ ਮਹਿਮੂਦ ਅਭਿਨੇ ਤਮਿਸ਼ ਕਰਨਾ ਸਫਰਮਾ ਫਿਲਮ ਪ੍ਰੇਮ ਪੱਤਰਮਾ ਥੀ ਔਰ ਸਾਥ ਵਿੱਚ ਹਿੰਦੀ ਫਿਲਮ ਗੀਤੋਂ ਨੂੰ ਕਾਰਕ੍ਰਮ ਮਨੋਰੰਜਨ ਅਹਿੰਜ ਸੰਪੰਨ ਕਰੇ ਕਾਰਕ੍ਰਮ ਨੂੰ ਪ੍ਰਸਾਰਣ ਆਕਾਸ਼ਵਾਣੀ ਨਾਲ ਭੋਜ ਕੇਂਦਰ ਪਰ ਥੀ ਕਰਵਾਉਣਾ ਆਗਿਆ ਸਾਡੇ ਮਿੱਤਰ ਹੋਵੇ ਰਜੂ ਕਰੀਏ ਛੇ ਲੋਕ ਸੰਗੀਤ ਸ਼ੁਰੂਆਤ ਕਰੀਏ ਦੇਵ ਜੀ ਮਾਥਾ ਨਾਲ ਸਵਰ ਥੀ